ਸਾਡੇ ਤੇ ਕਟਾਰੀ ਨਿਆਰੀ ਕੱਜਦਾਰੀ ਅੱਖੀਆਂ ਰਾਜੇ ਮਹਾਰਾਜੇ ਸਭ ਸਾਡੇ ਬਾਗੇ ਗਾਜੇ ਲਾਏ।